0: ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤੀ ਫਾਈ ਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੁ ਫਾਈ ਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿਲ ਤੱਕ ਫੈਸਾ ਦੱਕਾ ਨਿੰਮਾ ਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨਿ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈਵੈਰ ਬਿਲ ਨੂ ਦੇਕਿਗੇਂ ਲਾਰਿਯ ਵੀਨੁਵੇ ਨੇਂਗਿਗੇਂ ਉਲੇਕ ਨੁਜੇਨੇ ਹੁਰਿਯਾ ਡਿਜੀਟਲ ਪੇਮੈਂਟ ਕ ਫਾਈ ਪੇ ਮਾ ਫਾਈ
1: Mi program gami genesteni Novelty Printers and Publishers Private Limited shai kofawa Abdul Farooq Hasan liuwa fawa swaruge vantaveri diha bekalum mi fotuka wali unta hushala deni rugiya wa fira
2: Divehi FM Divehi Nayaku 91.1 MHz

0: ਇਸ ਬੰਦਾ ਮਨੋ ਕੁਲਾ
1: ਕੁਰੀ ਸਵਾਲ ਕੋ ਬਾ ਹੰਦਾ ਨੇ ਤੁਨੀ ਤੋ
0: ਨੂੰ ਹੰਦਾਂਗੇ ਬਹੁਰੇ ਮਮੀ ਅਸਤ ਕਾ ਕੋ ਤੋ ਇੱਕ ਮਕ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਨ ਨੇ ਤੇ ਤਿਫਸ਼ੀ ਸਲਾਮ ਕੋ ਮਿਸ ਫਿਸ਼ਮੈਨ ਇਸ ਤੋ

ਦੇਖ ਕੇ ਮੈਂ ਘਰ ਤੇ ਵੇਖੇ ਫਿਰ ਮੰਮੀ ਕਦੇ ਕਰੂੰ ਮੈਂ ਕੁੜੀ ਮੈਂ ਕਹਿੰਦੀ ਟੀ ਟਾਈਮ ਰਿਕੁਐਸਟ ਗਏ ਮੈਂ ਤੂੰ ਕਿ ਸ਼ੋ ਮੈਂ ਹਾਂ ਹਿਸਾਬ ਹੁਣ ਨਿਮਾ ਲਾਣੀ ਵਿਸਰਗੋ ਮੈਂ ਕਹੀ ਹੁਣ ਤੇਰੀ ਕੇ ਰਿਕੁਐਸਟ ਆ ਇੱਕੋ ਸਹੀਆਰ ਆ ਗਏ ਦੁਨ ਮੈਂ ਲਵਾ ਜਹਾਲ ਦੇ ਤੈਨੂੰ ਮੈਂ ਰਿਕੁਐਸਟ ਕੋ ਫਵਾ ਫਰਾਤ ਕਾ ਮੈਂ ਲਵਾ ਮੈਂ ਮਨਾ ਲਈ ਮੈਂ ਆਏ ਹੁਣ ਤੇਰੇ ਨਾ ਵਰ ਉਫਾਵਰ ਵਰ ਬਾਜ਼ਰ ਵਕਤ ਕੋਲ ਕੰਗਦੇ ਅਸਲਾਮ ਵਾਲੇਕੁਮ।

0: ਨੀ ਲਾਵਿਆਗੇ ਤੇਰੇ ਗਾ ਮੈਂ ਗਣੂ ਗੋ ਤੇ ਇੱਕ ਦੱਖਣੀ ਕੋ ਮੰਜ਼ਰ ਤੱਕ
1: ਗੀਤ ਕੇ ਮੁੜੇ ਪਰਸਨਲਿਟੀ ਇੱਕ ਕੋ ਮੀ ਹਾ ਚੇਂਜ ਹੋ ਫੁਰ ਤਣਾ ਆਇਓ ਹੈਪੀ ਮੀ ਹਾ ਸੈਡ ਵੇਗੇ ਗੋ ਸਮਿਲਿਆ ਥਾਸ਼ੀ ਦੋ ਇਕਣੇ ਮੈਂ ਇਕਣੇ ਕਲੇਨ ਗੋ ਮੁੜੇ ਡ੍ਰੈਸਿੰਗ ਸਟਾਈਲ ਵੈਸੇ ਕਲਰ ਵਰਾ ਲਾਈਟ ਹੈ ਦੁਨ ਤੱਕ ਲਾਦ ਮੀ ਹਾ ਕ ਡਿਪਰੈਸ਼ਨ ਗੁੜੇ ਤਾਂ ਇੰਗ ਮੁੜੇ ਪਰਸਨਲਿਟੀ ਚੇਂਜ ਵੇਗੇ ਦਿਆ ਤਾਂ ਮੁੜੇ ਲਾਈਫ ਇੱਕ ਕੋ ਬੰਗੁਰੂ ਟੂ ਗੇਂਦੇ
0: ਯੈਸ ਯੈਸ